0: ਹਾਂਜੀ, ਕਿਵੇਂ ਲੱਗਿਆ ਤੁਹਾਨੂੰ ਇਹ ਗਾਣਾ? ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਡੈਬਿਊ ਟਰੈਕ ਵਿਦਾਊਟ ਯੂ ਨੂੰ ਵੀ ਜ਼ਰੂਰ ਸੁਣਿਓ ਤੇ ਮੇਰੇ ਨਵੇਂ ਨਵੇਂ ਗਾਣੇ ਸੁਣਨ ਦੇ ਲਈ ਗੀਤ ਐਮਪੀ ਥਿੰਡੀਆ ਚੈਨਲ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ।
1: ਥੈਂਕ ਯੂ।

ਬਿਲਕੁਲ ਜੀ, ਗੱਲ ਹੱਕ ਸੱਚ ਕਰਦਾ ਮੈਂ ਝੂਠਾ ਨੀ ਜ਼ਰਾ ਵੀ, ਜੇ ਕੋਈ ਬਣ ਜਾਵੇ ਯਾਰ ਉਹਨੂੰ ਕਰੀਦਾ ਖਫਾ ਨੀ। ਉਤੋਂ ਦਿਲ ਕਦੇ ਕਿਸੇ ਦਾ ਤੋੜੀ ਨਾ ਜ਼ਰਾ ਵੀ, ਕਿਉਂਕਿ ਦਿਲ ਵਿੱਚ ਵਸਦਾ ਯਾਰ ਖੁਦਾ। ਔਰ ਇਹ ਜੋ ਲਾਈਨੇ ਹੈ ਇਹ ਇਤਨੀ ਖੂਬਸੂਰਤ ਲਾਈਨੇ ਹੈ, ਇਹ ਦਿਲ ਕੋ ਛੂ ਲੈਣੇ ਵਾਲੀ ਲਾਈਨੇ ਔਰ ਇਨ ਲਾਈਨੋ ਕੇ ਅੰਦਰ ਬੜੀ ਡੀਪ ਜੋ ਹੈ ਉਹ ਬਾਤੇ ਹੈ, ਅਗਰ ਆਪ ਸਮਝੇ ਔਰ ਇਸ ਸੇ ਸੀਖੇ। ਆਪ ਮੁਝੇ ਬਤਾ ਵੀ ਸਕਤੇ ਜੀ ਆਪਨੇ ਕਿਆ ਸਿੱਖਾ ਇਨ ਲਾਈਨੋ ਸੇ, ਅਗਰ ਕੁਛ ਸਿੱਖਾ ਤਬ ਵੀ, ਅਗਰ ਨਹੀਂ ਸਿੱਖਾ ਤਬ ਵੀ, ਅਗਰ ਨਹੀਂ ਸਿੱਖਾ ਤੋ ਹਮ ਸਿਖਾਨੇ ਕੀ ਕੋਸ਼ਿਸ਼ ਕਰੇਂਗੇ। ਉਸਕੇ ਇਲਾਵਾ ਜੀ ਅੱਜ ਕਾ ਜੋ ਹਮਾਰਾ ਟੋਪਿਕ ਹੈ ਵੋ ਹਮ ਡਿਸਕਸ ਕਰਨੇ ਜਾ ਰਹੇ ਥੇ, ਕਿਉਂਕਿ ਇਹ ਟਰੈਕ ਆ ਗਿਆ, ਟਰੈਕ ਕੇ ਬਾਅਦ ਕੀ ਹਮਾਰੀ ਕਮਿਟਮੈਂਟ ਥੀ, ਤੋ ਡੈਫੀਨੇਟਲੀ ਜੀ ਮੈਂ ਆਪਣੀ ਜ਼ੁਬਾਨ ਕਾ ਜੋ ਹੈ ਵੋ ਬੜਾ ਪੱਕਾ ਆਦਮੀ ਹੂੰ ਔਰ ਯੇ ਹਮੇਸ਼ਾ ਸੇ ਹੂੰ ਅਲਹਮਦੁਲਿਲਾ। ਆਪ ਆਪਣੀ ਜ਼ੁਬਾਨ ਕੇ ਕੈਸੇ ਹੈ? ਵੈਸੇ ਕਹਤੇ ਹੈ ਜਿਸ ਬੰਦੇ ਕੀ ਮਾਰਕੀਟ ਵੈਲਿਊ ਆਪਨੇ ਦੇਖਣੀ ਹੈ ਉਸਕੀ ਕਮਿਟਮੈਂਟ ਚੈੱਕ ਕਰ ਲੇਂ ਕਿ ਆਪ ਬੰਦਾ ਵੋ ਜੋ ਹੈ ਵੋ ਕਮਿਟਮੈਂਟ ਕੇ ਉੱਪਰ ਕਿਤਨਾ ਪੂਰਾ ਉਤਰਤਾ ਹੈ, ਉਸ ਹਿਸਾਬ ਸੇ ਆਪ ਬੰਦੇ ਕੋ ਚੈੱਕ ਕਰ ਸਕਤੇ ਹੈ ਕਿ ਇਹ ਮਾਰਕੀਟ ਇਸਕੀ ਕਿਸ ਤਰ੍ਹਾਂ ਕੀ ਹੋਗੀ, ਇਸ ਮਾਰਕੀਟ ਕੇ ਅੰਦਰ ਇਸਕੀ ਵੈਲਿਊ ਕਿਆ ਹੋਗੀ। ਕੋਈ ਸ਼ੱਕ ਨਹੀਂ ਜੀ ਜੀ ਹਮ ਜੋ ਹਮ ਸੋਸਾਇਟੀ ਕੇ ਅੰਦਰ ਜਹਾਂ ਪਰ ਰਹਿ ਰਹੇ ਹੋਤੇ ਹੈ, ਜੋ ਮੁਆਸ਼ਰਾ ਹੋਤਾ ਹੈ ਯਾ ਜਹਾਂ ਪੇ ਹਮ ਕਾਮ ਕਰ ਰਹੇ ਹੋਤੇ ਹੈ, ਵਹਾਂ ਪੇ ਆਪਕੀ ਆਪਣੀ ਇੱਕ ਵੈਲਿਊ ਹੋਤੀ ਹੈ ਔਰ ਵੋ ਵੈਲਿਊ ਕਿਸ ਤਰ੍ਹਾਂ ਸੇ ਕਾਊਂਟ ਕੀ ਜਾਤੀ ਹੈ, ਡੈਫੀਨੇਟਲੀ ਆਪਕੇ ਮੱਥੇ ਪੇ ਤੋ ਆਪਕਾ ਨਹੀਂ ਲਿਖਾ ਹੋਗਾ ਕਿ ਇਸਕੀ ਬੰਦੇ ਕੀ ਵੈਲਿਊ ਕਿਆ ਹੈ, ਇਨਸਾਨ ਕੀ ਜ਼ੁਬਾਨ ਜੋ ਹੋਤੀ ਹੈ ਵੋ ਉਸਕੀ ਵੈਲਿਊ ਬਤਾ ਦੇਤੀ ਹੈ। ਕਹੀਂ ਨਾ ਕਹੀਂ ਇਨਸਾਨ ਕੇ ਅਲਫਾਜ਼ ਜੋ ਹੈ ਵੋ ਬਤਾ ਦੇਤੇ ਹੈ ਇਸ ਸ਼ਖਸ ਕੀ ਕਿਆ ਵੈਲਿਊ ਹੈ, ਬੰਦਾ ਕਿਤਨੇ ਪਾਏਦਾ ਹੈ। ਅਗਰ ਆਪਕੋ ਮੇਰੀ ਬਾਤੇਂ ਸਮਝ ਆ ਰਹੀ ਹੈ ਤੋ ਮੁਝੇ ਬਤਾਈਏਗਾ, ਬਤਾਨੇ ਕੇ ਲੀਏ ਆਪਨੇ ਕਰਨਾ ਕੁਛ ਯੂੰ ਹੈ। ਵੈਸੇ ਤੋ ਮੈਂ ਆਪਣਾ ਨੰਬਰ ਪਹਿਲੇ ਬਤਾ ਚੁੱਕਾ ਹੂੰ, ਆਪਣਾ ਨੰਬਰ ਯਾਨੀ ਕਿ ਰੇਡੀਓ ਫਦਾ 97.1 FM ਜੋ ਨੋਟਿੰਗਮ ਸੇ ਲਾਈਵ ਆਪਕੇ ਸਾਥ ਹੈ ਉਸਕਾ ਨੰਬਰ ਬਤਾ ਚੁੱਕਾ ਹੂੰ, ਲੇਕਿਨ ਅਗਰ ਆਪ ਲੋਗ ਅਭੀ ਹਮਾਰੇ ਸਾਥ ਜੁੜੇ ਹੈ, ਅਭੀ ਅਟੈਚ ਹੋਏ ਹੈ ਔਰ ਅਭੀ ਆਪਨੇ ਹਮੇ ਟਿਊਨ ਕੀਆ ਹੈ, ਤੋ ਆਪ ਹਮਾਰਾ ਨੰਬਰ ਜੋ ਹੈ 01157100971 ਹੈ, ਜਹਾਂ ਪਰ ਆਪ ਅਪਨੀ ਫਰਮਾਇਸ਼ੇ ਔਰ ਉਸਕੇ ਇਲਾਵਾ ਹਮਾਰੀ ਜੋ ਗੁਫ਼ਤਗੂ ਹੋ ਰਹੀ ਹੈ, ਹਮਾਰੀ ਜੋ ਬਾਤੇਂ ਹੋ ਰਹੀ ਹੈ ਆਪ ਲੋਗੋ ਕੇ ਸਾਥ, ਉਸਕੇ ਅੰਦਰ ਵੀ ਕੰਟ੍ਰੀਬਿਊਟ ਕਰ ਸਕਤੇ ਹੈਂ ਔਰ ਉਸਕੇ ਇਲਾਵਾ ਆਪ ਹਮੇ ਬਤਾ ਸਕਤੇ ਹੈ ਹਮਾਰੀ ਜੋ ਪਲੇਲਿਸਟ ਹੈ ਵੋ ਕਿਸ ਤਰ੍ਹਾਂ ਕੀ ਹੈ, ਯਾ ਫਿਰ ਆਪ ਹਮੇ ਬਤਾ ਸਕਤੇ ਹੈ ਅੱਜ ਕਾ ਜੋ ਹਮਾਰਾ ਟੋਪਿਕ ਹੈ ਉਸਕੇ ਹਵਾਲੇ ਸੇ ਜੋ ਕਿ ਅਭੀ ਹਮ ਡਿਸਕਸ ਕਰਨੇ ਵਾਲੇ ਹੈ। ਵੈਸੇ ਤੋ ਮੈਨੇ ਆਪਣੇ ਟੋਪਿਕ ਕੇ ਹਵਾਲੇ ਸੇ ਬਹੁਤ ਸਾਰੀ ਚੀਜ਼ੇ ਜੋ ਹੈ ਵੋ ਡਿਸਕਲੋਜ਼ ਕਰ ਦੀ ਹੈ, ਬਹੁਤ ਸਾਰੇ ਹਿੰਟ ਦੇ ਦੀਏ ਹੈ,